ਵਿਚੋਂ ਜੇ ਕੋੜ ਸਾਰਾ ਮਾਣੋ ਸਾਂ ਜਸ਼ਨ ਆਜ਼ਾਦੀ 14 ਅਗਸਤ ਜੇ ਦਿਹਾੜੇ ਤੇ ਮੁਖਤਲ ਮਾਗਨ ਤੇ ਘੁੰਮਣ ਜੇ ਲਈ ਨਿਕਰਦਾ ਆਇਆ ਖੂਬਸੂਰਤ ਜਥਨ ਜੀ ਸੂਰਤ ਮੇਂ ਉਹਨਾਂ ਕੇ ਜੋ ਪਾਕਿਸਤਾਨੀ ਝੰਡੇ ਜੋ ਲਿਬਾਸ ਹੁੰਦਾ ਆ ਡਾਢੋ ਖੂਬਸੂਰਤ ਲੱਗਦਾ ਆ ਘੋੜਸਾਰਾ ਅਹਿੜਾ ਮਾਣਹੂ ਡਿਠਾ ਆਹਿਨਿ ਜੇਕੇ ਬਾਇਕ ਜੋ ਕਲਰ ਜੇਕੋ ਆਹੇ ਉਨਖੇ ਪਾਕਿਸਤਾਨੀ ਝੰਡੇ ਸਾਂ ਸਿੰਗਾਰੀਂਦਾ ਆਹਿਨਿ ਡਾਢੀ ਮਿਹਨਤ ਹੁੰਦੀ ਆਹੇ ਪਰ ਇਹਾ ਹਿਕੜੀ ਮੁਹਬਤ ਆਹੇ ਵਤਨ ਸਾਂ ਮੁਹਬਤ ਆਹੇ ਚਏ ਵੇਂਦੋ ਆਹੇ ਤਾਂ ਮੁਹਬਤ ਵਤਨ ਸਾਂ ਮੁਹਬਤ ਈਮਾਨ ਜੋ ਜੁਜ਼ੋ ਆਹੇ ਸੋ ਇਹ ਅਸਾਂ ਜੋ ਆਵਾਜ਼ ਮਾਤਲੀ ਕਰਿਓ ਗਵਰ ਥਰਪਾਰਕਰ ਐਂ ਚੰਡੋ ਮੁਹੰਮਦ ਖਾਨ ਸਜਾਵਲ ਬਦੀਨ ਫਲਕਾਰਾ ਗੁਲਾਬ ਲਗਾਰੀ ਜਿਨ ਜਿਨ ਮਾਗਨ ਤਾਈਂ ਪਹੁੰਚ ਪਿਓ ਉਹਨਾਂ ਸਭਨੀ ਪਿਆਰਨ ਖੂਬਸੂਰਤ ਸਮਾਤੁਨ ਕੇ ਬਲੀਕਾਰ ਆਰਚ ਮੁਹੰਮਦ ਖਾਨ ਮੈਰੀ ਪਾਰਾ ਅਸਾਂਜੇ ਜੀ ਐਫ ਮਾਤਲੀ ਜੇ ਪੂਰੇ ਸਿੱਥ ਪਾਰਾਂ ਜਸ਼ਨ ਆਜ਼ਾਦੀ ਜੂੰ ਖੋੜ ਸਾਰੀ ਮੁਬਾਰਕੂੰ ਯਕੀਨਨ ਐਲਾਈ ਡੀਐਨ ਜੀ ਵਿਛੋਟੀ ਖਾਂ ਪੋਇ ਤਾਂ ਸਾਂ ਮੁਖਾਤਬ ਥਿਅਣ ਜੋ ਮੌਕੋ ਮਿਲਿਓ ਆਹੇ ਹਾਣੇ ਤਾਂ ਸਾਂ ਇਨਸ਼ਾਅੱਲਾ ਅਸਾਂਜਾ ਮੁਖਤਲਿਫ਼ ਆਰਜਿਸ ਮੁਖਤਲਿਫ਼ ਟਾਈਮਨ ਤੇ ਤਾਂ ਸਾਂ ਮੁਖਾਤਬ ਰਹਿੰਦਾ ਵਰੀ ਮਹਿਫ਼ਲ ਮਚੀ ਪਈ ਆਹੇ ਜੀ ਐਫ ਐਮ ਮਾਤਲੀ ਦੀ ਪੂਰੀ ਟੀਮ ਅਚੀ ਵਈ ਆਹੇ